ਥਾਂ ਤੇ ਸੋਚਾਂ ਪਿਓ ਜੇ ਮੁੰਹੇ ਮੱਥਾ ਮੌਤ ਆਇਓ ਤਾਂ ਉਹਨੇ ਕਿ ਛਾ ਚਵੰਦਸ ਉਹ ਤੇ ਛਾ ਦਿਸੀ ਮੌਤ ਜਲਾ